0: 啊,這邊了。
1: 阿姐啦，听大姐妹呢，我终于到了。啊，妈，你给吃啊？给，给阿姐。婆婆，嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿嘿
0: ਰਾਹਲ ਮਾ ਸ਼ੇਬੀ ਨਾ ਸੋ ਸ਼ੇਬ ਰਿਆ ਨੀ ਪੋਮ ਸ਼ੇ ਦਾ ਸ਼ੇਬੀ ਨਾ ਰਾਂ ਕੇ ਮਿਥੂ ਛਿਰ ਬੇ ਤਾ ਕਰਾ ਬਾ ਨੀ ਸਿਕ ਦਮਾ ਤਾਰੇ ਨਿਮ ਖਾ ਸ਼ੇ ਸ਼ਤੋ ਆ ਗੋ ਨੀ ਰਾਂ ਠੋਂ ਜੇ ਨਾ ਕੋਰ ਜੇ ਬਾ ਛਿੰ ਜੇ ਤੂ ਲੋ ਨਿੰ ਛੇ ਮਤ ਦੇ ਖਾ ਸ਼ੇ ਛਿੰ ਠੋਂ ਸਨਾ ਲੋ ਜੇ ਮੋਮ ਸੇ ਕੇਬ ਛੋ ਰੀ ਗੋ
1: ਤੋ ਤਾ ਮਾ ਲਾਂ ਕਾ ਨੇ ਦੇ ਯੂ ਦੂ ਨਿਮ ਨੀ ਸ ਦੇ ਦੇ ਵਾ ਸਮ ਛੁ ਤੇ ਰੀ ਰੀ ਜੇ ਨਿਮ ਜੀ ਲੇ ਮ ਛਿੰ ਬਾ ਨਾ ਟੇ ਨੇ ਰ ਛਿ ਗੀ
2: 哪个话要呢爹哪里哪个话要没心个办法来吧君都也来不得我那跟小雨给你来吧拿了了小猪猪疙瘩查到从家给团大家的下查到从家给猪君打的呢对我从把从给拿了了恩人连生比罗金能去了团大亲不得你猪餐呢阿不宽生比啊让给母亲钱买的呗
0: 你那个蛋的过期切不拆去哼他都过期了让女士他过后那两个车去的大大地没都上去他可这些算啊让比中啊他都从大的上不大地下你来让落地不去跌掉去你肯都拆去肯都不是卡死的引起巧的你看了吗你不能不要老说什么事啊这下
2: 你看你先没让东西的那个男的才拉大几个的下这下但你自己刚才是不可去你这太个古代了年头呀他年头那么同样给哥们儿吧
3: 这先听你巧克力的呀你来留着<笑>